0: ਪਿਆਰ ਮੈਂ ਭਾਜੋ
1: ਈਟੀ ਵਿਨੋ ਔਰ ਰੇਡੀਓ ਈਟੀ ਵਿਨੋ ਔਰ ਰੇਡੀਓ
2: ਬੇਤੀ ਮਾਜੀ ਆਇਆ ਮਨ ਵੇਰ ਬਿਨ ਨੀ ਬਰ ਵੇ ਨਾ ਮਾਰਿਓ ਅਮੇ ਕੋਬੀ ਕੋਬੂ ਕੋਬੀ ਕਮ ਜੋ ਪੋ ਇਲੂਮ ਮਿਤ ਜਮੇ ਨੇ ਕੋਈ ਵਾਇਏ ਅਵੇਰ ਮਤੇ ਤੈਲ ਵੀਗ ਨੀ ਉਲੂ ਨੀ ਨੀ ਕੁਲਾ ਬੇ ਰਿਸਰਚ ਨੋ ਐ ਪਾਗ ਲਾਈਨ ਆ ਪਾਲਾ ਬੀ
3: ਜੋ ਆ ਪਾਰਿਸ